ਚੈੱਕ ਕਰ ਤੂੰ ਜਿੰਨਾ ਚੰਗਾ ਨਾ ਦੋਤਰੋ ਮੁੰਡਾ ਆ ਕੁਝ ਤਰਜਿਗ ਤੋ ਵੀ ਥੀ ਬੁੱਧ ਗ ਬਾਰੇ ਕਾਂ ਡਿਪਟੀ ਬਾ ਕਾਂ ਸੈਨਾਟਰ ਕੋਈ ਜੋ ਲੋਕ ਅਰਾਜ਼ਲ ਬਿਆਰ ਬਾ ਪ੍ਰੋਵਿੰਸ ਤਗ ਸ਼ਰੀ ਬਾ ਗਿਰਮੀ ਅਰੇ ਦੋਰ ਚਜਲ ਤੰਗ ਤੋ ਬਾਲੇ ਦੀ ਦਿਸ ਨੇ ਬਾਂ ਅਰੇ ਨੇ ਤੋਂਡਾ ਦੇਂਗ ਤੋ ਦੇ ਕੰਜੀਦਾ ਜਲੇ ਤੋਂਡਾ ਨਾਨਾ ਕਰਾਚੇ ਉਹ ਪਾਤਰ ਕੋਈ ਦੋ ਦੋ ਦਾਰ ਵਾਬੂ ਦੇ ਕਰੇ ਦੁਨੇ ਦੇ ਤੁਕਬੇ ਮੈਂ ਮੈਂ ਦੋ ਨੇ ਲਿਸੇ ਦੇਂਗ ਤੋ ਦੇ ਕੰਜੀਦਾ ਜਨੇ ਰੇਂਦਾ ਦੇ ਮੇ ਦੇ ਵਿਦਰੋ ਦੇ ਦੇ ਸੇਲ ਨੇ ਜੇ ਤੁਰੁੰ ਦੂ ਜੇ ਤੋਸ ਗਲ ਬੋਤ ਨੇ ਲੈਂਦਾ ਦੇ ਮੇ ਦੇ ਵਿਦਰੋ ਦੇ ਜਿਲਾ ਕੁਜ ਦੋ ਦੇ ਆਵਾ ਨੇ ਵਾਰੇ ਕੋਟ ਇਲੈਕਟੋਰਲ ਮੇਰੇ ਸੇ ਜਿਲਾ ਕੁਜ ਦੋ ਦੇ ਆਵਾ ਅਰ ਕੋਟ ਇਲੈਕਟੋਰਲ ਨੇ ਲੈ ਆ ਤੋ ਸਿੰਗਾ ਬੋਤ ਗੀ ਟੋਕਰੋ ਮੈਂ ਦੇਵ ਜੀ ਯਾ ਗਰਲ ਇਹ ਤੁਰ ਮੈਂ ਜੇ ਤੋਸ ਕਰ ਬੋਤ ਨੇ ਲੈਦਾ ਦਾਦਾ ਰੇ ਆਸ ਤੇ ਬੀਲਮ ਅਰੰਜਾਈ ਜਾਇਲਮ ਤੋ ਅਰੇ ਨੇ ਬਾਰੇ ਕੋਤ ਇਲੈਕਟੋਰਲ ਨੇ ਲੈਂਦਾ ਡੇਂਗ ਤੋ ਤੁਰੰ ਦੂ ਜੇ ਗੇ ਆਮਾ ਉਨ ਗੇ ਦਿਮ ਬਾਕਾਰੇ ਦਾ ਦੇ ਕੁਲਾ ਨੀਲਮ ਨੇ ਜੇ ਹੋਈ ਤੋ ਕੰਪਾਈ ਨੇ ਲੈ ਕਰਾ ਦਾ ਕਿਲਾ ਕੁ ਜੀ ਤੋ ਦੇ ਤੋ ਇੰਦੋ ਜੇ ਗਾ ਤੋ ਦੇ ਲਾਈ ਗੋ ਜੀ ਤੋ ਆ ਕੰਪਾਈ ਨੇ ਲੈ ਬੋਤ ਨੇ ਲੈਂਦਾ ਡੇਂਗ ਤੋ ਰੇ ਕਾਂਜੀਦਾ ਜੇ ਲੈਂਦਾ ਨੇ ਜੇ ਗੋ ਜੀ ਤੋ ਥੋਜਾ ਫੋਟੋ ਜੀ ਲੈਂਦੇ ਜੇ ਲੈਂਦਾ ਦਾ ਕੁਲੂ ਜੇ ਗੇ ਤੋ ਜੀ ਕਰੇ ਦਿਨ ਦਾ ਕਿਨੇ ਵਾਰਾ ਕੁੰਡਾ ਕਿਨੇ ਮੁਰੇ ਕੋ ਕੁੰਡਾ ਲੋ ਜੇ ਗੇ ਰੰਗ ਦੇਲ ਬਾ ਅੰਦਰ ਲੋ ਜੇ ਰਾਂ ਤੋ ਦਾ ਤੇ ਤੁਰੰ ਦੁਗੇ ਦੇ ਜਿਲਾ ਕਿਨੇਲ ਦਮ ਲੋ ਜੀ ਗੋ ਜੀ ਤੋ ਕੀ ਕੀ ਅਲਾਲਮ ਬਾਰ ਮੋਸਕੇ ਬਾ ਇਗਲੀਸ ਕੋਲ ਜੇ ਨੇ ਜੇ ਲੈਂਦਾ ਦੋ ਕੁੰਡਾ ਨੇ ਜੇ ਕੇ ਫੋਟੋ ਜੇ ਲੈਦੇ ਨੇ ਕਿਨੇ ਕਾਂ ਕਾਂ ਜੀ ਦਾ ਜੇ ਕਿਨੇਲ ਬਾ ਆਰੇ ਕਿਲਾ ਕੁ ਜੀ ਤੋ ਕੋ ਦੇ ਲੈਕਟੋਰਾ ਦੇ ਲੈ ਲੈਂਦਾ ਆਰਾ ਕਰਨੇ ਜੇ ਕਿਨਾ ਜੇ ਲੈਂਦਾ ਲੁਗਨਾ ਜੇ ਲੈਂਦਾ ਤਾ ਬੋਤ ਨੇ ਲੈ ਤਾ ਕੋ ਕੁੰਡਾ ਨੰ ਉਹ ਦੋ ਤੁਰੰ ਦੂ ਜੇ ਕੇ ਕੌਂਸੇ ਕੌਂਸੀਓਨੇ ਲਾਉਰਾ ਦੋ ਕੁਲਾ ਇਸੇ ਲੋਗੋ ਨਹੀਂ ਦੋ ਬਾਕ ਦੋ ਬੋਤ ਲੈਂਦਾ ਯਾ ਚੇ ਦਿਪ ਆ ਜੇ ਦਿਮ ਬੇਤਰੇ ਦਾ ਕਾਡੋ ਜੀ ਦੋਲ ਬਾ ਲਮ ਯਾਰਾ ਪ੍ਰੋਪਾਗਾਂ ਲੈ ਇਸੇ ਆਪੁੰਦਾਂ ਪੇ ਫੋਟੋ ਜੀ ਲੈ ਕਾਡੋ ਜੀ ਦੋਲ ਬਾ ਤੇ ਕਿਲਾ ਕੁਜੀ ਤੋ ਕੋਟ ਇਲੈਕਟੋਰਲ ਨੇ ਲੈਂਦਾ ਤੂੰ ਨੇ ਕਾਰੀ ਕਿ ਕਾਰਾ ਦੇ ਕੁਲਾ ਖਾਈ ਪਾਲ ਬਾ ਤੂੰ ਨੇ ਗਿਤ ਗਿਤ ਕੇ ਕਰੇ ਬੋਤ ਨੇ ਲਾ ਉਦੂ ਦੇ ਮਾਜੇ ਲਮ ਕਰ ਕਾਂਜੀਦਾ ਜੇ ਲੈ ਕਰ ਨਾ ਕਰਾ ਅਦਾ ਬੋਤ ਲਾ ਦੇ ਮਾਜੇ ਲਮ ਤੁਰੰ ਦੂ ਜੇ ਲਮ ਕਿਲਾ ਦੇ ਕੁਜੀ ਤੋ ਪੇਰੇ ਜੇ ਦੇ ਲਮ ਜੇ ਗਿਆ ਰਾ ਦੇ ਕੁਲਾ ਤੁਕੂ ਬੇ ਦੁਗੋ ਕਰ ਡੈਮੋਕਰਾਸੀ ਤੋਗਰੋ ਲੈਂਦਾ ਕਿਲਾ ਕੁਜੀ ਤੋ ਨੇ ਜੇ ਨੇ ਲੈਂਦਾ ਇਹ ਬਾ ਤੂੰ ਨੇ ਮਾਜੀ ਕਰ ਬੋਤ ਨੇ ਲੈਂਦਾ ਦਾ ta ce se mbede e se ta ce de rezultat la raga a rocote electorale tu mba car gang e kilare kagno campagne del ba tu mba car campagne ne lenda da de majelum kilatar propaganda ne laudu de maje teng tu de je rabu de kara da girdu do kula le de majelum car ne jiki genenda audi de kede to targa rang ma kila bisi de tu de vice pre Premier ministre, et que donc la quoi de administration du territoire jadi, et que l'imam Mamat, au mebedi que Bangor, au de province que le Kubanang de le car, are kauga olenda ingade dengi to du mbai ti jigi jigi sab jigi buru buru ki le kula dengi mebedi Bangor ingade, are ngi tore delegue gouvernement ga general ga kula gouvernement ga pergi oito province de ma ke big est e ku gukuni sidimi e te sembe de patar de go jito ne je lega to sme be de bongor ne are ngi tore vice premier ministre Liman Mamad wotu be lama patar de ya ne je ka kar kan bangamba kan kan pata to to jilum to na nya kum kare da bi are ge min e ge gukuni sidimi patugu kede lenda bongor to logu kulom guma chikene ya mendoje ne le tonda kardu jar pe mai ba tos kam na jik budan ni bur bur jini to are go targe ge liman na mamat pa lenda e patugu parbanda e no si je nu jije ge tu jinga de
batare kamkunu ku tumpuran kan ku jibe jet ne lem to etel patu chat tu bege karaba tu bege doja gang bud bud ba el batu dungon bege karaba kar tu chajinje diskene leida kwana mi jitu beto ndogo dor nda to kumtu ne va patar ko do sag kai arando ne lenda nda do balet ne de gitu minister dum pra ko do la fiale de uji jiade ba nongo gu to kumtu ne va patar ko do la fiale de uji bare OMS den dor ndo kan ki la don dor kara di la tar bingan le kol jide gu la bonne espérance ga gasidi oy do arrondissement de kongu siri dum ba salenda tunig majel ngon ba isa lem de sa kaya da tunege majelum sa kayle da tujne ji nya sa kayle na me ji kara to kunin yanto kingana ngo to ba patar goji do kila tar bi bongan jedi kongan jedi de ba kare to sangan de ji me gi bare poliomyelite are kingana ne lenda jingana kay gi bare entente des églises mission évangélique emet ke kare deng to rinje kun to ala jene le duji do tarta den yalum den a disi de bze do bula jene nda kare jela tare bi de bo ngande de ko ngande de kare te se ngande je are da kun kut kos de do mi ga re ne sar do shiri le nay jene en be de ga chat ne la ya tu ku be ar kar ngande le nda jela ku ji to docteur bongandi ye jila kuji do de kar ngandi ji tese kan dene ji se deng bongandi ka tese ngandi tare dos de lem to wala hadu cha de bato tarje ge do be de ge mari la gei li barma ba dangwa mi lambi si de mato dan du ban term ka yus go kan je kilamia sangwe ko ya kreyo technicien

ਜਵਾਰੇ ਜਵਾਰੇ ਜਵਾਰੇ ਜਵਾਰੇ ਜਵਾਰੇ ਜਵਾਰੇ ਜਵਾਰੇ ਜਵਾਰੇ ਜਵਾਰੇ ਜਵਾਰੇ ਜਵਾਰੇ ਜਵਾਰੇ ਜਵਾਰੇ ਜਵਾਰੇ ਜਵਾਰੇ ਜਵਾਰੇ ਜਵਾਰੇ ਜਵਾਰੇ ਜਵਾਰੇ ਜਵਾਰੇ ਜਵਾਰੇ ਜਵਾਰੇ ਜਵਾਰੇ ਜਵਾਰੇ ਜਵਾਰੇ ਜਵਾਰੇ ਜਵਾਰੇ ਜਵਾਰੇ ਜਵਾਰੇ ਜਵਾਰੇ ਜਵਾਰੇ ਜਵ